0: ਗਾਇਕ ਪਲਕਾ ਸਿੱਧੂ ਦੀ ਆਵਾਜ਼ 'ਚ ਗਾਏ ਇਸ ਗੀਤ ਦਾ ਤੁਸੀਂ ਆਨੰਦ ਮਾਣ ਰਹੇ ਸੀ। ਇਹ ਜ਼ਿੰਦਗੀ ਤਾਂ ਹੀ ਖੁਸ਼ਨੁਮਾ ਰਹਿੰਦੀ ਏ ਜੇ ਇਸ ਨੂੰ ਹੱਸ ਗਾ ਕੇ ਬਤੀਤ ਕਰਦੇ ਹਾਂ, ਕਿਉਂਕਿ ਅਕਸਰ ਕਿਹਾ ਵੀ ਜਾਂਦਾ ਏ ਕਿ ਹੱਸਦਿਆਂ ਦੇ ਘਰ ਵੱਸਦੇ। ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਥੁੱਕਣਾ ਮਣਾ ਏ ਵਿਸ਼ੇ 'ਤੇ। ਥੁੱਕਣ ਦੇ ਨੁਕਸਾਨ ਹੀ ਨੁਕਸਾਨ ਨੇ ਅਤੇ ਇਹ ਬੜੀ ਹੀ ਭੈੜੀ ਆਦਤ ਵੀ ਏ। ਜਿੱਥੇ ਸੋਹਣੀਆਂ ਅਤੇ ਸੁੰਦਰ ਇਮਾਰਤਾਂ 'ਤੇ ਥੁੱਕਣ ਕਾਰਨ ਉਹਨਾਂ 'ਤੇ ਬਦਨੁਮਾ ਦਾਗ ਲੱਗ ਜਾਂਦੇ ਨੇ, ਉੱਥੇ ਵਾਤਾਵਰਨ ਵੀ ਗੰਦਾ ਹੁੰਦਾ ਏ। ਇਸ ਤੋਂ ਇਲਾਵਾ ਸਾਡੇ ਦੇਸ਼ ਦੇ ਲੋਕਾਂ ਦੀ ਸਿਹਤ ਵੀ ਵਿਗੜਦੀ ਏ ਅਤੇ ਉਹਨਾਂ ਦੀ ਸਿਹਤ 'ਤੇ ਮਾੜੇ ਪ੍ਰਭਾਵ ਪੈਂਦੇ ਨੇ। ਇਸ ਲਈ ਜਨਤਕ ਥਾਵਾਂ ਤੋਂ ਥੁੱਕਣ 'ਤੇ ਗੁਰੇਜ਼ ਕਰਨਾ ਚਾਹੀਦਾ ਏ। ਤੁਸੀਂ ਸੋਚੋ, ਜੇ ਤੁਸੀਂ ਕਿਸੇ ਵਿਅਕਤੀ ਦੇ ਸਾਹਮਣੇ ਥੁੱਕਦੇ ਹੋ ਤਾਂ ਤੁਸੀਂ ਇਸ ਨਾਲ 20 ਲੋਕਾਂ ਦਾ ਦਿਲ ਖਰਾਬ ਕਰਦੇ ਹੋ। ਇਸ ਲਈ ਸਾਨੂੰ ਪਬਲਿਕ ਥਾਵਾਂ 'ਤੇ ਥੁੱਕਣ ਤੋਂ ਬਚਣਾ ਚਾਹੀਦਾ ਏ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਤੋਂ ਵਰਜਣਾ ਚਾਹੀਦਾ ਏ। ਬੇਸ਼ੱਕ ਸਰਕਾਰਾਂ ਵੱਲੋਂ ਵੀ ਥੁੱਕਣ ਦੀ ਮਨਾਹੀ ਲਈ ਕਈ ਕਾਨੂੰਨ ਅਤੇ ਨਿਯਮ ਬਣਾਏ ਗਏ ਨੇ, ਪਰ ਲੋਕ ਇਹਨਾਂ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹਨਾਂ ਦੀਆਂ ਤਜੀਆਂ ਉਡਾਉਂਦੇ ਨਜ਼ਰ ਆਉਂਦੇ ਨੇ। ਇਸ ਲਈ ਹਰ ਨਾਗਰਿਕ ਦਾ ਇਹ ਫਰਜ਼ ਹੋਣਾ ਚਾਹੀਦਾ ਏ ਕਿ ਉਹ ਆਪਣੇ ਦੇਸ਼, ਸ਼ਹਿਰ ਅਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ 'ਚ ਸਹਿਯੋਗ ਦੇਣ। ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਏ ਕਿ ਜਨਤਕ ਥਾਵਾਂ ਵੀ ਸਾਡੀ ਸੰਪੱਤੀ ਨੇ। ਜੇ ਅਸੀਂ ਇਹਨਾਂ ਨੂੰ ਸਾਫ਼ ਸੁਥਰਾ ਰੱਖਾਂਗੇ ਤਾਂ ਹੀ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਸਕਾਂਗੇ। ਇਸ ਲਈ ਕਿਹਾ ਵੀ ਜਾਂਦਾ ਏ, ਜਿੱਥੇ ਸਫਾਈ ਉੱਥੇ ਖੁਦਾਈ। ਇੱਥੇ ਥੁੱਕਣਾ ਸਖ਼ਤ ਮਨਾ ਹੈ ਅਤੇ ਇਹੋ ਜਿਹੇ ਕਥਨ ਲਿਖ ਕੇ ਹੀ ਸਰਨ ਵਾਲਾ ਨਹੀਂ ਬਲਕਿ ਅਮਲੀ ਜਾਮਾ ਪਹਿਨਾਉਣ ਦੀ ਲੋੜ ਏ, ਭਾਵ ਕਿ ਇਸ 'ਤੇ ਅਮਲ ਕਰਨ ਦੀ ਜ਼ਰੂਰਤ ਏ। ਜੇ ਆਲਾ ਦੁਆਲਾ ਸਾਫ਼ ਸੁਥਰਾ ਹੋਵੇਗਾ ਤਾਂ ਹੀ ਹਰ ਨਾਗਰਿਕ ਸਿਹਤਮੰਦ ਅਤੇ ਤੰਦਰੁਸਤ ਹੋਏਗਾ। ਸੋ ਸੋਚਣਾ ਤੁਸੀਂ ਏ। ਆਓ ਹੁਣ ਸੁਣਦੇ ਹਾਂ ਪ੍ਰਭਜੋਤ ਕੌਰ ਸੱਭਰਵਾਲ ਤੋਂ ਕਵਿਤਾ ਪਾਠ।
1: ਪਹਿਲੀ ਕਵਿਤਾ ਹੈ ਔਰਤ। ਤੈਨੂੰ ਨਹੀਂ ਸ਼ਾਇਦ ਔਰਤ ਨੂੰ ਵੀ ਨਹੀਂ ਪਤਾ, ਤੈਨੂੰ ਨਹੀਂ ਸ਼ਾਇਦ ਔਰਤ ਨੂੰ ਵੀ ਨਹੀਂ ਪਤਾ, ਉਸਦੇ ਪੱਥਰ ਹੋਣ 'ਚ ਸਭ ਤੋਂ ਵੱਧ ਹੱਥ ਉਸੇ ਦਾ ਹੈ। ਤੈਨੂੰ ਨਹੀਂ ਸ਼ਾਇਦ ਔਰਤ ਨੂੰ ਵੀ ਨਹੀਂ ਪਤਾ, ਉਸਦੇ ਪੱਥਰ ਹੋਣ 'ਚ ਸਭ ਤੋਂ ਵੱਧ ਹੱਥ ਉਸੇ ਦਾ ਹੈ। ਉੱਡਦੀ ਚਹਿਕਦੀ ਕਰਮ ਧਰਮ ਮਿਣਦੀ ਕਦ ਭੁੱਲ ਬੈਠੀ, ਉਹ ਆਪਣਾ ਆਪ ਉਹ ਨਹੀਂ ਜਾਣਦੀ। ਘਰਾਂ ਦਾ ਜੋੜ ਤੋੜ, ਰਿਸ਼ਤਿਆਂ ਦੀਆਂ ਸਾਂਭ 'ਚ ਉਮਰ ਦਾ ਪੜਾਅ ਕਦੋਂ ਟੱਪਦੀ ਨਹੀਂ ਜਾਣਦੀ। ਰੁਝੇਵਿਆਂ 'ਚ ਤੁਰਦੀ, ਰੁਝੇਵਿਆਂ 'ਚ ਤੁਰਦੀ ਆਪ ਆਪਣੀ ਹੱਥੀ ਕਦ ਕੈਦ ਹੁੰਦੀ ਨਹੀਂ ਜਾਣਦੀ। ਸ਼ੀਸ਼ਾ ਵੇਖਦੀ ਵੀ, ਸ਼ੀਸ਼ਾ ਵੇਖਦੀ ਵੀ ਗਿਣਤੀਆਂ ਮਿਣਤੀਆਂ ਕਰਦੀ ਆਪਣੇ 'ਚ ਗੁਆਚੀ ਸ਼ੀਸ਼ੇ 'ਤੇ ਪਏ ਦਾਗ, ਗੁਆਚੀ ਡੋਰ ਭੋਰ ਹੋਇਆ ਬੈਠੀ ਤੱਕਦੀ ਪੱਥਰ ਹੋਈ, ਛੱਡ ਬੈਠਦੀ ਹੈ ਖਿਆਲ ਕਿ ਉਸ ਨਾਲ ਕੋਈ ਹੋ, ਛੱਡ ਬੈਠਦੀ ਹੈ ਖਿਆਲ ਕਿ ਉਸ ਨਾਲ ਕੋਈ ਹੈ। ਮੇਰੀ ਅਗਲੀ ਕਵਿਤਾ ਹੈ ਆਪਣੀ ਪਛਾਣ। ਖੁਦ ਨੂੰ ਜਦ ਤੱਕਿਆ ਉਹ ਮੈਂ ਨਹੀਂ ਸਾਂ, ਖੁਦ ਨੂੰ ਜਦ ਤੱਕਿਆ ਉਹ ਮੈਂ ਨਹੀਂ ਸਾਂ, ਅਕਸ ਭਾਵੇਂ ਮੇਰਾ ਸੀ ਨਹੀਂ ਸੀ ਵੇਖਿਆ ਕਦੇ, ਨਿਗਾਹਾਂ 'ਚ ਬੈਠੀਆਂ ਉਸਨੂੰ ਉਹ ਵੇਖ ਰਿਹਾ ਸੀ, ਉਹ ਵੇਖ ਰਿਹਾ ਸੀ ਸ਼ੀਸ਼ੇ 'ਚ ਦਿਸਦਾ ਸੀ, ਪਾਸ ਨਹੀਂ ਸੀ ਕਿਤੇ ਆਪਣੀਆਂ ਅੱਖਾਂ, ਆਪਣੀਆਂ ਅੱਖਾਂ ਮੈਨੂੰ ਹੀ ਵੇਖ ਚੁੱਪ ਸਨ, ਹੈਰਾਨ ਸਨ। ਕਿਉਂ ਕਈ ਵਾਰ, ਕਿਉਂ ਕਈ ਵਾਰ ਆਪਣੇ ਹੀ ਅੰਦਰ ਕਿਸੇ ਹੋਰ ਦੇ ਹੋਣ ਦਾ ਆਉਂਦਾ ਹੈ ਖਿਆਲ। ਇੱਥੇ ਤਾਂ ਕੋਈ ਕਿਸੇ ਦਾ ਨਹੀਂ, ਇੱਥੇ ਤਾਂ ਕੋਈ ਕਿਸੇ ਦਾ ਨਹੀਂ, ਸਭ ਆਪਣੇ ਹੀ ਰੰਗ 'ਚ ਡੁੱਬੇ ਤੁਰੀ ਫਿਰਦੇ ਨੇ। ਰੰਗ ਲਿਬਾਸ ਬਦਲਦੇ, ਕਦਮ ਤੋਂ ਕਦਮ ਬਦਲਣ ਦੀ ਖਬਰ, ਕਦਮ ਤੋਂ ਕਦਮ ਬਦਲਣ ਦੀ ਖਬਰ ਵੀ ਕਿਸੇ ਨੂੰ ਨਹੀਂ। ਕੌਣ ਪੁੱਛਦਾ, ਕੌਣ ਪੁੱਛਦਾ ਕਿਸ ਦੱਸਣਾ, ਸ਼ਬਦ ਹੈਨ ਕਿਸ ਪਾਸ, ਜਵਾਬ ਦੇਣੇ ਸੌਖੇ ਨਹੀਂ ਹੁੰਦੇ, ਜਵਾਬ ਦੇਣੇ ਸੌਖੇ ਨਹੀਂ ਹੁੰਦੇ। ਪਰ ਉਸ ਖਿਆਲ ਦਾ ਕੀ ਕਰਾਂ, ਪਰ ਉਸ ਖਿਆਲ ਦਾ ਕੀ ਕਰਾਂ, ਕਿਸ ਨੂੰ ਦੱਸਾਂ ਜੋ ਤੁਰ ਪੈਂਦਾ ਹੈ ਆਪਣੀ ਚਾਲ ਰਫਤਾਰ, ਉਮਰ ਦੇ ਉਲਟ ਸਮੇਂ ਤੋਂ ਪਾਰ। ਕਿਸ ਨੂੰ ਦੱਸਾਂ ਜੋ ਤੁਰ ਪੈਂਦਾ ਹੈ ਆਪਣੀ ਚਾਲ ਰਫਤਾਰ, ਉਮਰ ਦੇ ਉਲਟ ਸਮੇਂ ਤੋਂ ਪਾਰ। अगली कविता रिश्ते। तेनू लगदा सूरज हवा शब्द मेरा पता जान दे। तेनू लगदा सूरज हवा शब्द मेरा पता जान दे। नहीं नहीं, मैं ता आप नहीं जानती रिश्तियां दी बुंतर। बुंतर च पए वेल फुल बूटे, बुंतर च पए वेल फुल बूटे, उन्हां दे रंग ते रंगां ते सच नू, सच सच नू भी भला जानदा है कौन। तैनू नहीं लगदा, तैनू

0: ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫ਼ਦ ਪੱਧਰੀ ਗੱਲਬਾਤ ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਤੇ ਹਸਤਾਖਰ ਕੀਤੇ ਪ੍ਰਧਾਨ ਮੰਤਰੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਕੀਤਾ ਗਿਆ ਸਨਮਾਨਿਤ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਡਰੰਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਚ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤੀ 10 ਵਜੇ ਖੇਡਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਕਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਅਤੇ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਗਈ ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਤੇ ਦਸਤਖ਼ਤ ਕੀਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2018 ਵਿਚ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਥਾਪਿਤ ਵਿਆਪਕ ਰਣਨੀਤਿਕ ਭਾਈਵਾਲੀ ਪ੍ਰਗਤੀ ਦੇ ਇਕ ਨਵੇਂ ਪੜਾਅ ਚ ਦਾਖਲ ਹੋ ਰਹੀ ਹੈ ਜਕਾਰਤਾ ਵਿਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਚ ਉਨਾਂ ਕਿਹਾ ਕਿ ਵਧ ਰਹੇ ਆਪਸੀ ਵਿਸ਼ਵਾਸ ਨੇ ਰੱਖਿਆ ਸੁਰੱਖਿਆ ਅਤੇ ਸਮੁੰਦਰੀ ਖੇਤਰਾਂ ਚ ਸਹਿਯੋਗ ਨੂੰ ਮਜ਼ਬੂਤ ਕੀਤੈ ਅਤੇ ਦੋਵੇਂ ਮੁਲਕ ਰੱਖਿਆ ਆਦਾਨ ਪ੍ਰਦਾਨ ਆਫ਼ਤ ਪ੍ਰਬੰਧਨ ਸਹਿਯੋਗ ਅਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਨੇ
1: आज हमने डिफेंस एक्सचेंज डिजास्टर मैनेजमेंट और इंडस्ट्रियल सहयोग बढ़ाने पर सहमति बनाई अब हम दोनों देशों के कोस्ट गार्ड हिंद महासागर में मैरिटाइम सेफ्टी और सिक्योरिटी के लिए मिलकर काम करेंगे दो करीबी मैरिटाइम देश होने के नाते हमने ब्लू इकोनॉमी पोर्ट डेवलपमेंट और मैरिटाइम ट्रेड में आपसी सहयोग बढ़ाने का भी निर्णय लिया है
0: ਦੁਵੱਲੇ ਸਬੰਧਾਂ ਦੇ ਭਵਿੱਖ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ ਭਾਈਵਾਲੀ ਇਕ ਨਵਾਂ ਸੁਨਹਿਰੀ ਅਧਿਆਇ ਅੱਜ ਸ਼ੁਰੂ ਹੋ ਰਿਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਸਤਖਤ ਕੀਤੇ ਗਏ ਸਮਝੌਤਿਆਂ ਨਾਲ ਭਾਰਤ ਦੀਆਂ ਉੱਚ ਗੁਣਵੱਤਾ ਵਾਲੀਆਂ ਅਤੇ ਕਿਫਾਇਤੀ ਦਵਾਈਆਂ ਇੰਡੋਨੇਸ਼ੀਆ ਦੇ ਲੋਕਾਂ ਲਈ ਵਧੇਰੇ ਆਸਾਨੀ ਨਾਲ ਉਪਲਬਧ ਹੋਣਗੀਆਂ ਉਨ੍ਹਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ ਚ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ ਚ ਯੋਗਦਾਨ ਦੇਵੇਗਾ ਉਨ੍ਹਾਂ ਕਿਹਾ ਕਿ ਭਾਰਤ ਵਿਚ ਵਿਕਸਿਤ ਕਣਕ ਦੇ ਬੀਜਾਂ ਦੀ ਸਪਲਾਈ ਇੰਡੋਨੇਸ਼ੀਆ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਅਤੇ ਦੋਵੇਂ ਦੇਸ਼ ਨਿਰੰਤਰ ਖੇਤੀਬਾੜੀ ਤੇ ਤਕਨਾਲੋਜੀ ਵਿਚ ਸਰਵਉੱਚ ਅਭਿਆਸ ਨੂੰ ਸਾਂਝਾ ਕਰਨਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਯੂਨੀਫਾਈਡ ਪੇਮੈਂਟ ਸਿਸਟਮ ਇੰਟਰਫੇਸ UPI ਜਲਦ ਹੀ ਇੰਡੋਨੇਸ਼ੀਆ ਦੀ ਅਦਾਇਗੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ
1: ਪੀਪਲ ਟੂ ਪੀਪਲ ਟਾਈਜ਼ हमारे संबंधों की सबसे बड़ी शक्ति है हमें बहुत खुशी है कि भारत की UPI इंडोनेशिया के पेमेंट सिस्टम के साथ इंटीग्रेट होने जा रही है इससे ईज ऑफ डूइंग बिजनेस और ईज ऑफ ट्रैवल दोनों को ही बल मिलेगा
0: ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਦੇਸ਼ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਇੰਡੋਨੇਸ਼ੀਆ ਦੀ ਇਤਿਹਾਸਕ ਯਾਤਰਾ ਦੀ ਸ਼ਤਾਬਦੀ ਉਤਸ਼ਾਹ ਨਾਲ ਮਨਾਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਨਵਾਜ਼ਿਆ ਗਿਆ ਇਹ ਸਨਮਾਨ ਉਨ੍ਹਾਂ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨੇ ਇਕ ਸਮਾਰੋਹ ਚ ਪ੍ਰਦਾਨ ਕੀਤਾ ਸ੍ਰੀ ਮੋਦੀ ਨੇ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਤੇ ਰਾਸ਼ਟਰਪਤੀ ਇੰਡੋਨੇਸ਼ੀਆ ਦੀ ਸਰਕਾਰ ਤੇ ਉਥੋਂ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ
1: ਮੈਂ ਗਰਮਜੋਸ਼ੀ ਭਰੇ ਸਵਾਗਤ ਕੇ ਲਈ प्रेसिडेंट प्रभावो को उनका हृदय से आभार व्यक्त करता हूं और आज इंडोनेशिया की यात्रा करते हुए मुझे बहुत खुशी हो रही है आज सुबह मुझे आदर के साथ इंडोनेशिया का सर्वोच्च सम्मान दिया गया है ये सम्मान कोटि कोटि भारतवासियों का है इंडोनेशिया के लोगों की भावनाओं का है
0: ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਵਾਜ਼ੇ ਜਾਣ ਤੇ ਵਧਾਈ ਦਿੱਤੀ ਹੈ ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @RNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਡਰੰਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ ਇਸ ਮੌਕੇ ਆਪਣੇ ਸੰਬੋਧਨ ਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਨਵੀਆਂ ਟੀਮਾਂ ਡਰੰਡ ਕੱਪ ਰਾਸ਼ਟਰਪਤੀ ਕੱਪ ਤੇ ਸ਼ਿਮਲਾ ਟਰਾਫੀ ਦੇ ਚੈਂਪੀਅਨ ਬਣਨ ਵਾਸਤੇ ਮੁਕਾਬਲਾ ਕਰਨਗੀਆਂ ਇਸ ਸਾਲ ਦੇ ਟੂਰਨਾਮੈਂਟ ਵਿਚ ਸ੍ਰੀਲੰਕਾ ਦੀ ਟੀਮ ਸ਼ਮੂਲੀਅਤ ਤੇ ਖੁਸ਼ੀ ਜ਼ਾਹਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਇਹ ਇਤਿਹਾਸਕ ਮੁਕਾਬਲਾ ਹੋਰ ਵੀ ਪ੍ਰਸਿੱਧ ਹੋ ਜਾਏਗਾ ਰਾਸ਼ਟਰਪਤੀ ਨੇ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ